0: ਮੈਂ ਉਹ ਰਮਿੰਦਰ ਮੈਂ ਉਹ ਆ ਕੇ ਖੁਦਾ ਬੋਲ ਮੈਂ
1: ਸਿਰਾ ਦੌੜੋ ਨਿਮਾ ਕਾਨੇ ਕਾਨੇ ਗਾਰੀ ਕਰਤਾ ਰਹੇ ਪੋਣ।